0: ਆਪਾਂ ਪੂਰਾ ਕਰਾਂ ਤਾਂ ਕਿ ਪ੍ਰਕਿਰਤੀ ਜੀ ਕੀ ਹੈ ਵਾ ਆਪਾਂ ਜੋ ਵੀ ਕੋ ਨਤੀਜੋ ਹੈ ਵੋ ਦੇਸੀ ਕਿਉਂ ਕਿ ਈ ਟਾਈਮ ਹੈ ਜੋ ਅਭਿਆਨ ਚੱਲ ਰਿਹਾ ਹੈ ਬੁਆਈ ਕੋ ਤੋ ਬਿਗ ਮਾਂ ਅਨਾਜ ਕੇ ਰੂਪ ਮੈਂ ਆਪਾਂ ਇੱਕ ਦਾਣੋ ਜ਼ਮੀਨ ਕੇ ਮਾਂ ਦੇਖੋ ਕਿ ਚੋਬਾਂ ਚਾਹੇ ਵੋ ਹਲੂ ਬਾਵਾਂ ਚਾਹੇ ਵੋ ਛਿੜਕੋ ਦੇਵਾਂ ਜਾਂ ਕਲਟਿਉਂ ਬਾਵਾਂ ਔਰ ਵੋ ਇੱਕ ਦਾਣੋ ਜੋ ਹੈ ਵੋ ਪ੍ਰਕਿਰਤੀ ਮਿਲ ਕੇ ਦੇਖੋ ਕਿ ਆਪਕੋ ਜੀਵਨ ਨੋਛਾਵਰ ਕਰਕੇ ਆਪਾਂ ਨੂੰ ਬਹੁਤ ਜ਼ਾਰ ਦਾਣਾ ਪਾਸਾ ਦੇ ਰਹੀ ਹੈ ਆਪਣੋ ਪਸ਼ੂ ਧਨ ਵੀ ਕੇ ਲਈ ਘਾਸ ਫੂਸ ਕੀ ਵਿਵਸਥਾ ਕਰ ਰਹੀ ਹੈ ਪ੍ਰਕਿਰਤੀ
1: ਕਰ ਰਹੀ ਹੈ
0: ਤੋ ਪ੍ਰਕਿਰਤੀ ਕੋ ਤੋ ਆਪਾਂ ਜਿੱਤੋ ਧੰਨਵਾਦ ਦੇਵਾਂ ਵੀ ਤੋ ਹੀ ਕਮ ਹੈ
1: ਕਮੀ ਕਮ ਹੈ
0: ਹੈ
1: ਕਮੀ ਕਮ ਹੈ
0: ਤੋ ਈ ਖਾਤਰ ਉਹ ਜੋ ਅਭਿਆਨ ਚੱਲ ਰਹੀ ਹੈ ਖੇਤ ਬਚਾਓ ਅਭਿਆਨ ਇੱਕ ਮਾਜਗਾ ਇਹ ਮੁੱਖ ਜਗ੍ਹਾ ਵਿਸ਼ੇ ਹੀ ਆਉਂ ਜੁੜੇੜੀ ਜੀ ਕੀ ਜਾਣਕਾਰੀ ਜਕੀ ਕਿਸਾਨ ਕੇ ਜੀਵਨ ਕੇ ਮਾਂ ਹਮੇਸ਼ਾ ਕਾਮ ਆਵੇ ਕਿਉਂ ਕੇ ਆਪਾਂ ਸਾਲ ਮੇ ਤੀਨ ਫਸਲ ਲੈਵਾਂ ਖਰੀਫ ਕੀ ਰਬੀ ਕੀ ਜਾਇਦ ਕੀ ਹੈ ਤੀਨੋਂ ਫਸਲਾਂ ਜੁੜੀ ਹੈ ਜਕੀ ਚੀਜ਼ਾਂ ਹੀ ਮੁੱਖ ਜੋ ਵਿਸ਼ੇ ਹੈ ਔਰ ਫੇਰ ਕਿਸਨਾ ਭਾਈ ਗਿਆਨ ਜੋ ਹੈ ਵੋ ਚਾਹੇ ਕੋਈ ਵਿਸ਼ੇ ਕੋ ਹੋਵੇ ਔਰ ਚੇ ਇਕੱਠੇ ਹੀ ਮਿਲ ਤੋ ਹੋਵੇ ਬਿਨੇ ਆਦਮੀ ਨੇ ਤੁਰੰਤ ਗ੍ਰਹਿਣ ਕਰ ਲੈਣਾ ਚਾਹੀਦਾ
1: ਬਈ ਦੇਖੋ ਕਿ ਗੋਪਾਲ ਭਾਈ ਇੱਕ ਬਾਤ ਹੋਰ ਵੀ ਹੈ
0: ਹਾਂ
1: ਕੁਛ ਆਪਣਾ ਦੇਖੋ ਕਿ ਨਯਾ ਜਗ੍ਹਾ ਕਿਸਾਨ ਹੈ
0: ਜੀ
1: ਬਈ ਅਗਰ ਤਰੀਕੇ ਸੋ ਖੇਤੀ ਨਹੀਂ ਕਰ ਰਹੇ ਤੋ ਬਾਂ ਕੋ ਖੇਤੀ ਸੇ ਦੇਖੋ ਮੋਹ ਵੀ ਭੰਗ ਹੋਣ ਲੱਗ ਆਪਣੀ ਸਰਕਾਰ ਨੇ ਵੀ ਇਹ ਬਾਤ ਕੀਤਾ ਹੈ ਕਿ ਬਹੁਤ ਸਾਰਾ ਜਗ੍ਹਾ ਕਿਸਾਨ ਹੈ ਸ਼ੁਰੂਆਤ ਕਾ ਮੈਨ ਬਈ ਖੇਤੀਬਾੜੀ ਕਰੇ ਤੋ ਇੱਕ ਦੋ ਵਾਰ ਝਟਕੋ ਲੱਗਤਾ ਹੈ ਬਈ ਨਿਰਾਸ਼ ਹੋ ਜਾ ਤੋ ਬਾਂ ਕੇ ਲਈ ਵੀ ਆ ਸਾਵਚੇਤੀ ਕਿ ਬਈ ਕੋਈ ਵੀ ਆਪਾਂ ਕਾਮ ਕਰਾਂ ਤੋ ਬਿਨ ਅਗਰ ਆਪਾਂ ਤਰੀਕੇ ਸੇ ਕਰਾਂ ਦੇਖੋ ਜਿੱਦੀ ਫਾਇਦੋ ਹੈ ਆਪਣੀ ਕਾ ਆਪਣੇ ਮੋਕਲਾ ਪੀਸਾ ਹੀ ਆਪਾਂ ਖੇਤੀਬਾੜੀ ਕਾ ਮੈਂ ਸ਼ੁਰੂਆਤ ਮੈਂ ਘਣਾ ਹੀ ਪੀਸਾ ਲਗਾ ਦਿਆ ਤੋ ਆਪ ਪੀਸਾ ਲਗਾਣੇ ਸੇ ਦੇਖੋ ਸਾਰਾ ਕਾਮ ਹੋਵੇ ਕੋ ਨਹੀਂ
0: ਸਹੀ
1: ਆਪ ਜਿਹਾ ਮੰਨ ਲਓ ਕਿ ਖਾਦ ਹੈ ਅਬ ਖਾਦ ਜਿੱਤੀ ਆਪਣੇ ਖੇਤ ਨੇ ਦੇਣੀ ਚਾਹੀਦੀ ਬੀਤੀ ਖਾਦਿਆਂ ਜਿੱਤੋ ਫਾਇਦੋ ਔਰ ਆਪਣੇ ਅਣਾਪ ਸ਼ਨਾਪ ਖਾਦ ਪੁੜੀਏ ਕਿ ਬਈ ਖਾਦ ਨੂੰ ਅਨਾਜ ਪੈਦਾ ਵਾ ਆਪਾਂ ਬੋਲੀ ਸਾਰੀ ਖਾਦ ਜੇ ਦੇ ਦਿਆਂ ਤੋ ਵੀ ਸਕੋ ਅਨਾਜ ਬੋਲੋ ਥੋੜੀ ਪੈਦਾ ਹੋ ਜਾਏ
0: ਨਾ ਨਾ
1: ਤੋ ਕੋਈ ਵੀ ਜੋ ਕਾਮ ਹੈ ਵੋ ਤਰੀਕੇ ਸੇ ਕਰਨੋ ਔਰ ਅਬਾਰ ਜਿੱਕੀ ਵੀ ਇਹ ਸਰਕਾਰ ਕੀ ਜਿਹੀ ਨਈ ਨਈ ਨੀਤੀਆਂ ਜੱਕੇ ਜਿੱਕੀ ਆਪਾਂ ਨੇ ਚੀਜ਼ਾਂ ਬਤਾਉਣ ਲੱਗ ਰਹੀ ਕਿ ਬਈ ਆਹ ਚੀਜ਼ਾਂ ਨੇ ਥੇ ਵਕਤ ਉੱਪਰ ਕਰੋ ਔਰ ਅਮ ਅਗਰ ਕੋਈ ਦਿੱਕਤ ਆਓ ਤੇ ਮੈਂ ਤੁਹਾਰੇ ਸਾਗੇ ਖੜਿਆ
0: ਠੀਕ
1: ਸਰਕਾਰ ਵੀ ਦੇਖੋ ਕਿ ਜਿਵੇਂ ਮੰਨ ਲਓ ਕਿ ਆਪਾਂ ਨੇ ਬਾਰੀ 2000 ਕੀ ਕਿਸ਼ਤ ਭੇਜੀ ਹੈ ਵੋ ਵੀ ਦੇਖੋ ਇੱਕਦਮ ਵਕਤ ਕੇ ਉੱਪਰ ਭੇਜੀ ਗਿਆ ਅਭੀ ਖੇਤੀਬਾੜੀ ਕੀ ਸ਼ੁਰੂਆਤ ਕਰਨ ਲੱਗ ਰਿਹਾ ਆਪਣਾ ਕਿਸਾਨ ਭਾਈ
0: ਹਾਂ ਬੀਜ ਵੋਡੇ ਕਾਮ ਆਵੇ
1: ਹਾਂ ਤੋ ਇਹਾਂ ਕੀ ਵਕਤ ਕੇ ਉੱਪਰ ਜੇ 5 ਰੁਪਿਆ ਮੈਂ ਬਾਂਕੋ ਵੀ ਦੇਖੋ ਆਪਾਂ ਫਾਇਦਾ ਉਠਾਵਾਂ ਔਰ ਖੇਤੀ ਨੂੰ ਦੇਖੋ ਨਿਰਾਸ਼ ਨਹੀਂ ਹੋ ਆਪਾਂ ਖੇਤੀ ਕੇ ਮਾਇਨੇ ਨਯਾ ਨਯਾ ਜਗ੍ਹਾ ਤਰੀਕਾ ਹੀ ਬਨ ਉਪਯੋਗ ਲੈ ਕੇ ਫੇਰੂ ਖੇਤੀ ਕਰਨੀ ਜ਼ਰੂਰੀ ਹੈ ਪਹਿਲੇ ਡੀਸੀ ਬਾਤ ਰਹੀ ਹੋ ਨਹੀਂ ਬੜਾ ਬੜਾ ਆਪਣੇ ਜਿਹਾ ਖੇਤ ਪੜਿਆ ਦਾਣਾ ਛਿੜਕੀ ਆਪ ਆ ਜਾਤਾ ਫਿਰ ਨਿਰਾਣ ਕਰਤਾ ਫਿਰ ਲਾਉਣ ਨਿਕਲਣੀ ਜਾਤਾ ਸੀਧਾ ਆ ਬਾਹਰ ਤੋ ਕਿਸਾਨ ਦੇਖੋ ਕਿ 365 ਦਿਨ ਖੇਤ ਮੈਂ ਜਾ
0: ਜੀ
1: ਔਰ ਸੰਭਾਲੇ ਵੀ ਨਹੀਂ ਕਿ ਬਈ ਆਜ ਆਪਣੇ ਖੇਤ ਮੈਂ ਕੀ ਕਮੀ ਹੈ ਔਰ ਤਕਨੀਕੀ ਜਿੱਕੀ ਵੀ ਵਿਗਿਆਨ ਕੀ ਹੈ ਵੀ ਕੇ ਹਿਸਾਬ ਸੋ ਅਗਰ ਆਪਾਂ ਦੇਖੋ ਕਾਮ ਕਰ ਸਾਂ ਤੋ ਹੀ ਆਜ ਦੇਖੋ ਖੇਤੀ ਆਪ ਨੂੰ ਸਾਥ ਦੇਗੀ ਨਹੀਂ ਪਹਿਲੀ ਸੀ ਬਾਤ ਦੇਖੋ ਰਹੀ
0: ਪਹਿਲੀ ਆਪਾਂ ਦੇਖਿਆ ਕਰਤਾ ਕਿ ਮਾਨਸ ਕੀ ਉਮਰ ਹੈ ਜੀ ਕਿ 100 ਸਾਲ ਹੋਇਆ ਕਰਤੀ ਹੈ ਔਰ ਦਿਨ ਕੇ ਬੈ ਕਲਿਓ ਵੀ ਕਰਤਾ ਨੇ ਤੋ ਕਾਂਸਿਆਰੀ ਥਾਲੀ ਮੇਰ ਬੈ ਕਨਾਰਾ ਰੀ ਜੀ ਕਿ ਚਾਰ ਚਾਰ ਆਂਗਲ ਕਨਾਰਾ ਉੱਚਾ ਹੋਇਆ ਕਰਤਾ ਵਾਂ ਕਮਾ ਬੈ ਕਲਿਓ ਕਰਿਆ ਕਰਤਾ
1: ਕਲਿਓ ਕਰਤਾ
0: ਦੋ ਤਿੰਨ ਰੋਟ ਬਾਜਰੇ ਕਾ ਰਾਤ ਕੀ ਜੀ ਕਿ ਬਚੜੀ ਰੋਟੀ ਪੈ ਖੀਰਾਂ ਕਮਾ ਕਰਕੇ ਆਖਰੀ ਐਰ ਏਕਦਮ ਚੂਰ ਕੇ ਚੂਰਮੋ ਸੋ ਬਣਾ ਕੇ ਬਿਗਮਾ ਦਹੀ ਰਾਬੜੀ ਪਿਆਜ ਥੋੜਾ ਨਮਕ ਮਿਰਚ ਗੇਰ ਕੇ ਐਰ ਕਲਿਓ ਕਰਕੇ ਮਿੱਠੋ ਪਾਣੀ ਪੀ ਕੇ ਲੋਟੜੀ ਭਰ ਕੇ ਖੇਤ ਉੜ ਜਾਤਾ
1: ਸਹੀ ਹੈ
0: ਅਬੇ ਖੇਤ ਮੈਂ ਜਾਣੇ ਕੇ ਬਾਅਦ ਮੈਂ ਟ੍ਰੈਕਟਰ ਕਿਤਨੀਆਂ ਕਾਮ ਕਰਿਆ ਕਰਤਾ
1: ਪੂਰੇ ਦਿਨ ਹੈ ਦੁਪਹਿਰ ਕੋਈ ਘੰਟਾ ਦੋ ਘੰਟਾ ਜੇ ਜ਼ੋਰ ਕੀ ਤਾਵੜੀ ਹੋਤੀ ਰੋਟੀ ਕੇ ਮਿਸ ਬੈਠ ਜਾਤਾ ਔਰ ਕਈ ਕਈ ਵਾਰ ਤੋ ਇਤੋ ਜ਼ੋਰ ਹੋ ਤੋ ਲਾਵਣੀ ਕੋ ਔਰ ਨਿਨਾਣ ਕੋ ਕੇ ਦੋ ਪਰੀ ਮੈਂ ਡਟਤਾ ਕੋ ਨਹੀਂ
0: ਡਟਤਾ ਕੋ ਨਹੀਂ ਬੈ ਮਸ਼ੀਨ ਕੀ ਤਰੀਆਂ ਕਾਮ ਕਰਿਆ ਕਰਤਾ 11 ਵਜੇ ਬਨ ਭੂਖ ਫੇਰ ਲੱਗ ਜਾਤੀ ਫੇਰ ਬੈ ਰੋਟ ਕੋ ਗਾਤਾ 2:30 ਵਜੇ ਬਨ ਫੇਰ ਕਲਿਓ ਚਾਈਸ ਤੋ ਫੇਰ ਰੋਟ ਕੋ ਗਾਤਾ ਆਥਣ ਗਏ ਜਦ ਬੈ ਘਰ ਆਤਾ ਜਦ ਦੇਖੋ ਕੇ ਫੇਰ ਰੋਟ ਖਾਤਾ ਕਾਰਨ ਕੀ ਹੋ ਕੇ ਪਰਿਸ਼ਰਮ ਕਰਤਾ ਮਿਹਨਤ ਕਰਤਾ ਤੋ ਖਾਓ ਪੀਓ ਜੁ ਗਏ ਬਾਂਗ ਅੰਗ ਚੰਗ ਆਤੋ ਔਰ ਵੋ ਹਜ਼ਮ ਜਲਦੀ ਹੋ ਤੋ
1: ਹੈ ਫਿਰ ਮੰਗ ਕਰ ਤੋ ਸਰੀਰ
0: ਅਬ ਬਤਾਓ ਤੇ ਘਰਾਂ ਬੈਠਿਆ ਹੈ ਫਲਕਾ ਚਲ ਗਿਆ ਚੇ ਪਰਾਂਠਾ ਖਾ ਲਿਓ ਪੂੜੀ ਬਣਾ ਕੇ ਖਾ ਲਿਓ ਜੇ ਕੋਈ ਦੋ ਖਾ ਲੇ ਦੋ ਵਨ ਗੋਲੀ ਲੈਣੀ ਪੜੀ ਬਤਾਓ ਦੋ ਫਲਕਾ ਵਾਂਗ ਸਰੀਰ ਕਾ ਮਾਂ ਪਸਰਿਆ ਕੋ ਨਹੀਂ
1: ਨਹੀਂ ਪਸਰਿਆ ਬਈ ਕਾਮ ਕੋ ਜੇ
0: ਵਨ ਚੋਬੜੀ ਰੋਟੀ ਬਾਜਰੇ ਕੀ ਦੇਸੀ ਬਾਜਰੇ ਕੀ ਜੇ ਖਵਾ ਦੇ तो डॉक्टर साहब ने दिखानी पड़े।